0: ਲੈ
1: ਪੈਟਰੋਲ ਤੇ ਪਵਾਏ ਨਹੀਂ
2: ਕੋਈ ਗੱਲ ਨਹੀਂ ਸਾਡੀ ਗੱਡੀ ਤੇ ਗੁੱਡਵੈਲ ਨਾਲ ਚੱਲਦੀ ਹੈ
3: रात अकेली है तो क्या हम तो आपके